0: ਆਜਿਤਮ ਸਾਉਦੀ ਤਾਂ ਮਾਰੇ ਦੀ ਆਜਿਤਮ ਉਹ ਸਾਉਦ ਨੇ ਇਸ ਕਮਰਾ ਪੋਤਾ
1: Ya, kalmayı kaldım gibi onuzda.